ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸੰਦੇਸ਼ ਔਲਕ ਸ਼ਰਮਾ ਤੁਸੀਂ ਸੁਣ ਰਹੇ ਹੋ ਰੇਡੀਓ ਬ੍ਰਿਸਟੋਨੀ 101 ਐਮ ਤੇ ਜਿਹੜਾ ਹੋ ਚੁੱਕਿਆ ਹੈ ਹੁਣ ਤੱਕ ਤੇ ਹਮ ਖਬਰਾਂ ਦਾ ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ ਰੁਕ ਕਰਦੇ ਹਾਂ ਪੰਜਾਬ ਦੇ ਵੱਲ ਜਿੱਥੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਵਾਦ ਤੇ ਹੁਣ ਤੱਕ ਦੀ ਵੱਡੀ ਅਪਡੇਟ ਸਾਹਮਣੇ ਆਈ ਹੈ ਦਰਅਸਲ ਯੂਨੀਵਰਸਿਟੀ ਦੀ ਸੀਨੀਅਰ ਮੈਨੇਜਮੈਂਟ ਸਾਹਮਣੇ ਆਈ ਹੈ ਯੂਨੀਵਰਸਿਟੀ ਦੀ ਪ੍ਰੋਫੈਸਰ ਚਾਂਸਲਰ ਡਾਕਟਰ ਰਸ਼ਮੀ ਮਿੱਤਲ ਦੀ ਵੀਡੀਓ ਨੇ ਸੋਸ਼ਲ ਮੀਡੀਆ ਤੇ ਸਨਸਨੀ ਫੈਲਾ ਦਿੱਤੀ ਹੈ ਜਿਸ ਵਿਚ ਉਸਨੇ ਇਸ ਗੱਲ ਤੇ ਅਫਸੋਸ ਜਤਾਇਆ ਹੈ ਕਿ ਇਸ ਸਭ ਕਰਨ ਤੋਂ ਪਹਿਲਾਂ ਸਟੂਡੈਂਟਸ ਉਨ੍ਹਾਂ ਦੇ ਕੋਲ ਨਹੀਂ ਆਏ ਉਨ੍ਹਾਂ ਆਪਣੇ ਦਫ਼ਤਰ ਵਿਚ ਵਿਦਿਆਰਥੀ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਉਪਰੰਤ ਸਮੁੱਚੇ ਵਿਦਿਆਰਥੀ ਭਾਈਚਾਰੇ ਨਾਲ ਆਪਣਾ ਦੁੱਖ ਸਾਂਝਾ ਕੀਤਾ ਤੇ ਕੈਂਪਸ ਵਿਚ ਅਮਨ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਰਸ਼ਮੀ ਮਿੱਤਲ ਨੇ ਕਿਹਾ ਹੈ ਕਿ ਇਹ ਘਟਨਾ ਸੋਸ਼ਲ ਮੀਡੀਆ ਤੇ ਫੈਲੀ ਇਕ ਅਫਵਾਹ ਕਾਰਨ ਵਾਪਰੀ ਜਿਸ ਤੇ ਵਿਦਿਆਰਥੀਆਂ ਨੇ ਬਿਨਾਂ ਜਾਂਚ ਕੀਤੇ ਭਰੋਸਾ ਕਰ ਲਿਆ ਉਨ੍ਹਾਂ ਦੁੱਖ ਪ੍ਰਗਟਾਉਂਦਿਆਂ ਕਿਹਾ ਹੈ ਕਿ ਇਸ ਜਾਂਚ ਦੌਰਾਨ ਕੁਝ ਬਾਹਰੀ ਅਨਸਰਾਂ ਨੇ ਵਿਦਿਆਰਥੀਆਂ ਨਾਲ ਮਿਲ ਕੇ ਕੈਂਪਸ ਵਿਚਲੀਆਂ ਦੁਕਾਨਾਂ ਵਿਚ ਲੁੱਟ ਖੋਹ ਕੀਤੀ ਉਨ੍ਹਾਂ ਸਪਸ਼ਟ ਕੀਤਾ ਹੈ ਕਿ ਅਜਿਹੇ ਗਲਤ ਅਤੇ ਬਾਹਰੀ ਅਨਸਰਾਂ ਖਿਲਾਫ਼ ਪੁਲਿਸ ਵੱਲੋਂ ਗੰਭੀਰਤਾ ਨਾਲ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਯੂਨੀਵਰਸਿਟੀ ਵੀ ਆਪਣੀ ਜ਼ਿੰਮੇਵਾਰੀ ਨਿਭਾਏਗੀ ਆਪਣੇ ਬਿਆਨ ਵਿਚ ਪ੍ਰੋਫੈਸਰ ਚਾਂਸਲਰ ਡਾਕਟਰ ਰਸ਼ਮੀ ਨੇ ਕਿਹਾ ਹੈ ਕਿ ਐਲਪੀਓ ਦੇ ਵਿਦਿਆਰਥੀਆਂ ਵਿਚਕਾਰ ਪਰਿਵਾਰ ਵਰਗਾ ਖਾਸ ਰਿਸ਼ਤਾ ਹੈ ਜਿੱਥੇ 400 ਤੋਂ ਵੱਧ ਸਟੂਡੈਂਟਸ ਆਰਗੇਨਾਈਜੇਸ਼ਨ ਵਿਚ ਲਗਭਗ 4,000 ਵਿਦਿਆਰਥੀ ਸਮਾਗਮਾਂ ਦੇ ਪ੍ਰਬੰਧਨ ਦੀ ਜ਼ਿੰਮੇਵਾਰੀ ਸਾਂਭਦੇ ਹਨ ਉਨ੍ਹਾਂ ਅਫਸੋਸ ਜਤਾਇਆ ਕਿ ਯੂਨੀਵਰਸਿਟੀ ਵਿਚ ਸਟੂਡੈਂਟ ਰਿਲੇਸ਼ਨਸ਼ਿਪ ਡਿਵੀਜ਼ਨ RMS ਪੋਰਟਲ ਅਤੇ ਹਰ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਹੁੰਦੀਆਂ ਵਿਸ਼ੇਸ਼ ਬੈਠਕਾਂ ਵਰਗੇ ਸਿੱਧੇ ਸੰਚਾਰ ਮਾਧਿਅਮ ਹੋਣ ਦੇ ਬਾਵਜੂਦ ਵਿਦਿਆਰਥੀਆਂ ਨੇ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਬਜਾਏ ਅਫਵਾਹ ਤੇ ਯਕੀਨ ਕਰ ਲਿਆ ਉਧਰ ਭਾਰਤ ਸਰਕਾਰ ਵੱਲੋਂ ਭਾਖੜਾ ਅਭਿਆਸ ਪ੍ਰਬੰਧਕੀ ਬੋਰਡ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਦੇ ਕਾਰਜਕਾਲ ਵਿਚ 3 ਮਹੀਨਿਆਂ ਦਾ ਵਾਅਦਾ ਕੀਤਾ ਗਿਆ ਇਸ ਸਬੰਧੀ ਮੰਤਰਾਲੇ ਵੱਲੋਂ ਅਧਿਕਾਰਤ ਹੁਕਮ ਜਾਰੀ ਕੀਤੇ ਗਏ ਨੇ ਹੁਕਮਾਂ ਅਨੁਸਾਰ ਮਨੋਜ ਤ੍ਰਿਪਾਠੀ ਦਾ ਮੌਜੂਦਾ ਕਾਰਜਕਾਲ 27 ਸਤੰਬਰ 2026 ਨੂੰ ਸਮਾਪਤ ਹੋਣਾ ਸੀ ਹੁਣ 3 ਮਹੀਨਿਆਂ ਦਾ ਵਾਅਦਾ ਮਿਲਣ ਤੋਂ ਬਾਅਦ ਉਹ 27 ਦਸੰਬਰ 2026 ਤੱਕ ਭਾਖੜਾ ਅਭਿਆਸ ਪ੍ਰਬੰਧਕੀ ਬੋਰਡ ਦੇ ਚੇਅਰਮੈਨ ਵਜੋਂ ਸੇਵਾਵਾਂ ਨਿਭਾਉਣਗੇ ਉਧਰ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੇ ਇਕ ਵਾਰ ਫਿਰ ਆਪਣੀ ਯੋਜਨਾ ਵਿਚ ਵੱਡਾ ਬਦਲਾਅ ਕੀਤਾ ਲੰਬੇ ਸਮੇਂ ਤੱਕ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਵਿਚ ਰਹਿ ਕੇ ਮੁੱਖ ਰੂਪ ਨਾਲ ਸ਼ਹਿਰੀ ਅਤੇ ਗੈਰ ਸਿੱਖ ਵੋਟਰਾਂ ਤੇ ਕੇਂਦਰਿਤ ਰਹੀ ਭਾਜਪਾ ਹੁਣ ਸਿੱਖ ਲੀਡਰਸ਼ਿਪ ਨੂੰ ਵੀ ਪ੍ਰਮੁੱਖਤਾ ਦੇ ਰਹੀ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਪਾਰਟੀ ਦਾ ਟੀਚਾ ਸਿਰਫ ਆਪਣਾ ਆਧਾਰ ਵਧਾਉਣਾ ਨਹੀਂ ਸਗੋਂ ਸੂਬੇ ਦੀ ਸੱਤਾ ਦੀ ਲੜਾਈ ਵਿਚ ਮਜ਼ਬੂਤ ਦਾਅਵੇਦਾਰੀ ਪੇਸ਼ ਕਰਨਾ ਹੈ ਭਾਜਪਾ ਨੇ ਰਵਨੀਤ ਸਿੰਘ ਬਿੱਟੂ ਅਤੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਪ੍ਰਮੁੱਖ ਸਿੱਖ ਚਿਹਰਿਆਂ ਵਜੋਂ ਅੱਗੇ ਕੀਤਾ ਹੈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਪਾਰਟੀ ਦੇ ਸੀਨੀਅਰ ਸਿੱਖ ਨੇਤਾਵਾਂ ਵਿਚ ਸ਼ਾਮਲ ਹਨ ਅਕਾਲੀ ਦਲ ਨਾਲ ਗਠਜੋੜ ਟੁੱਟਣ ਤੋਂ ਬਾਅਦ ਭਾਜਪਾ ਨੇ ਪੰਜਾਬ ਵਿਚ ਆਪਣੇ ਦਮ ਤੇ ਸੰਗਠਨ ਖੜਾ ਕਰਨ ਦੀ ਦਿਸ਼ਾ ਵਿਚ ਤੇਜ਼ੀ ਕਰ ਦਿੱਤੀ ਹੈ ਉਧਰ ਦੂਜੇ ਪਾਸੇ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਫਤਾ ਇਕ ਅਫਗਾਨ ਮਹਿਲਾ ਪੱਤਰਕਾਰ ਦੇ ਸਵਾਲ ਤੇ ਦਿੱਤਾ ਜਵਾਬ ਵਿਵਾਦਾਂ ਵਿਚ ਆਖਿਆ ਪੱਤਰਕਾਰ ਨੇ ਪਾਕਿਸਤਾਨ ਦੇ ਤਾਲਿਬਾਨ ਨਾਲ ਸਬੰਧਾਂ ਅਤੇ ਅਫਗਾਨ ਔਰਤਾਂ ਬਾਰੇ ਤਾਲਿਬਾਨ ਦੀਆਂ ਨੀਤੀਆਂ ਤੇ ਸਵਾਲ ਪੁੱਛਿਆ ਸੀ ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਸਵਾਲ ਸੁਣਨ ਦੌਰਾਨ ਆਸਿਫ ਨੇ ਪੱਤਰਕਾਰ ਨੂੰ ਵਿਚਾਲੇ ਰੋਕ ਦਿੱਤਾ ਤੇ ਉਸ ਦੇ ਪਹਿਰਾਵੇ ਵੱਲ ਇਸ਼ਾਰਾ ਕੀਤਾ ਇਸ ਤੋਂ ਬਾਅਦ ਉਸਨੇ ਗਲੇ ਤੇ ਹੱਥ ਫੇਰਨ ਦਾ ਇਸ਼ਾਰਾ ਕਰਦਿਆਂ ਕਿਹਾ ਕਿ ਅਜਿਹੇ ਵਾਪਸ ਨਾ ਜਾਣਾ ਉਥੇ ਉਹ ਨਹੀਂ ਤਾਂ ਉਹ ਉਨ੍ਹਾਂ ਦੇ ਇਸ ਇਸ਼ਾਰੇ ਨੂੰ ਸੋਸ਼ਲ ਮੀਡੀਆ ਤੇ ਕਈ ਲੋਕਾਂ ਨੇ ਧਮਕੀ ਵਜੋਂ ਦੇਖਿਆ ਤੇ ਇਸ ਦੀ ਤਿੱਖੀ ਆਲੋਚਨਾ ਕੀਤੀ ਹੈ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਤੋਂ ਵੱਖ ਮਹਿਲਾ ਪੱਤਰਕਾਰ ਨੇ ਖਵਾਜ਼ਾ ਆਸਿਫ ਤੋਂ ਪੁੱਛਿਆ ਹੈ ਕਿ ਤਾਲਿਬਾਨ ਲਈ ਪਾਕਿਸਤਾਨ ਦਾ ਹੁਣ ਕੀ ਸੁਨੇਹਾ ਹੈ ਅਤੇ ਕੀ ਉਹ ਅਫਗਾਨ ਔਰਤਾਂ ਨੂੰ ਲੈ ਕੇ ਆਪਣੀਆਂ ਨੀਤੀਆਂ ਬਦਲਣ ਲਈ ਕਹਿਣਗੇ ਪੱਤਰਕਾਰ ਨੇ ਇਹ ਵੀ ਸਵਾਲ ਕੀਤਾ ਕਿ ਜਦੋਂ ਤਾਲਿਬਾਨ ਨੂੰ ਪਾਕਿਸਤਾਨ ਦਾ ਦੋਸਤ ਮੰਨਿਆ ਜਾਂਦਾ ਸੀ ਉਦੋਂ ਪਾਕਿਸਤਾਨ ਨੇ ਸ਼ੁਰੂਆਤ ਵਿਚ ਹੀ ਉਸ ਨੂੰ ਅਜਿਹੀਆਂ ਨੀਤੀਆਂ ਨਾ ਅਪਣਾਉਣ ਲਈ ਕਿਉਂ ਨਹੀਂ ਕੀਤਾ ਆਸਿਫ ਨੇ ਸਵਾਲ ਦਾ ਸਿੱਧਾ ਜਵਾਬ ਨਹੀਂ ਦਿੱਤਾ ਤੇ ਪੱਤਰਕਾਰ ਦੇ ਕੱਪੜਿਆਂ ਵੱਲ ਇਸ਼ਾਰਾ ਕਰਦਿਆਂ ਆਪਣੀ ਗੱਲ ਰੱਖੀ ਉਧਰ ਨੇਪਾਲ ਦੇ ਹਿਮਲੁੰਗ ਹਿਮਾਲ ਚੋਟੀ ਤੇ ਸੋਮਵਾਰ ਨੂੰ ਬਰਫ਼ ਖਿਸਕਣ ਵਾਲੀ ਥਾਂ ਤੋਂ 2 ਹੋਰ ਲਾਸ਼ਾਂ ਬਰਾਮਦ ਹੋਈਆਂ ਨੇ ਜਿਸ ਨਾਲ ਬਰਾਮਦ ਕੀਤੀਆਂ ਗਈਆਂ ਲਾਸ਼ਾਂ ਦੀ ਕੁੱਲ ਗਿਣਤੀ 4 ਹੋ ਗਈ ਹੈ ਜਦੋਂ ਕਿ 12 ਲੋਕ ਅਜੇ ਵੀ ਲਾਪਤਾ ਹਨ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ ਐਤਵਾਰ ਨੂੰ ਨੇਪਾਲ ਦੇ ਮਨੰਗ ਜ਼ਿਲ੍ਹੇ ਦੇ ਨਾਰਫੂ ਖੇਤਰ ਵਿਚ 7,126 ਮੀਟਰ ਉੱਚੀ ਹਿਮਲੁੰਗ ਹਿਮਾਲ ਚੋਟੀ ਦੇ ਬੇਸ ਕੈਂਪ ਤੇ ਬਰਫ਼ ਖਿਸਕ ਗਈ ਜਿਸ ਨਾਲ ਉਹ ਤੰਬੂ ਦੱਬ ਗਿਆ ਜਿਸ ਵਿਚ ਪਰਬਤਰੋਹੀ ਅਤੇ ਸਹਾਇਤਾ ਕਰਮਚਾਰੀ ਪਨਾਹ ਲੈ ਰਹੇ ਸਨ ਇਸ ਮੰਖਰੋ ਕਈ ਸਟਾਫ ਮੈਂਬਰ ਅਤੇ ਗਾਈਡ ਲਾਪਤਾ ਹੋ ਗਏ
ਤਾਹੁਣ ਤੱਕ ਦੀਆਂ ਅਹਿਮ ਖਬਰਾਂ ਵਿੱਚ ਬਸ ਇਨਾ ਹੀ ਖਬਰਾਂ ਦੀ ਵਧੇਰੇ ਜਾਣਕਾਰੀ ਅਤੇ ਸੁਝਾਓ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸੰਪਰਕ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਸਾਡੀ ਈਮੇਲ ਆਈਡੀ bisoni@bisoni.com। ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ ਬਿਸੋਨੀ 107.1। ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖਬਰਾਂ ਲੈ ਕੇ। ਤੱਕ ਲਈ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।

ਵੈਲਕਮ ਆਦਾਬ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਬਣੇ ਹੋਏ ਹੋ ਜੀ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀਓ ਬ੍ਰਿਸਵਾਨੀ ਵੰਸਰ ਮੋਨੀਅਮ ਤੇ ਜੀ ਅੱਜ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣ ਚੁੱਕੇ ਹੋ ਢੇਰ ਸਾਰੀਆਂ ਗੱਲਾਂ ਕਰਨ ਦਾ ਸਾਡਾ ਬਹੁਤ ਹੀ ਸੋਹਣਾ ਜਿਹਾ ਵੇਲਾ ਹੋ ਚੁੱਕਿਆ ਜੀ ਤੇ ਇਸ ਦੌਰਾਨ ਅਸੀਂ ਢੇਰ ਸਾਰੀਆਂ ਗੱਲਾਂ ਤਾਂ ਕਰਨੀਆਂ ਹੀ ਕਰਨੀਆਂ ਨੇ ਨਾਲੋਂ ਨਾਲ ਗੀਤਾਂ ਦਾ ਸਿਲਸਿਲਾ ਸਾਡਾ ਲਗਾਤਾਰ ਜਾਰੀ ਰਹੇਗਾ ਤੁਸੀਂ ਬਸ ਜੁੜਦੇ ਰਹੋ ਸਾਡੇ ਨਾਲ ਰੇਡੀਓ ਬ੍ਰਿਸਵਾਨੀ ਵੰਸਰ ਮੋਨੀਅਮ ਸਾਡੇ ਫੇਸਬੁੱਕ ਪੇਜ ਹੈ ਜੀ ਤੇ ਬ੍ਰਿਸਵਾਨੀ brisawani.com ਸਾਡੀ ਈਮੇਲ ਆਈਡੀ ਹੈ ਜ਼ਰੀਆ ਜਿਹੜਾ ਤੁਹਾਨੂੰ ਚੰਗਾ ਲੱਗਦਾ ਤੁਸੀਂ ਆਪਣਾ ਪਰ ਸਾਡੇ ਨਾਲ ਗੱਲਬਾਤ ਜ਼ਰੂਰ ਕਰੋ ਹੈ ਨਾ ਤਾਂ ਫਟਾਫਟ ਦੇ ਨਾਲ ਜੁੜਨਾ ਸ਼ੁਰੂ ਕਰ ਦਿਓ ਮੈਂ ਹੁਣੇ ਵਾਪਿਸ ਸੌਣੀ ਹਾਂ ਤੁਹਾਡੇ ਨਾਲ ਗੱਲਾਂ ਕਰਨ ਦੇ ਲਈ ਜਾਣਾ ਕਿਤੇ ਵੀ ਨਹੀਂ ਹੈਗਾ ਬਸ ਤੁਸੀਂ ਇਹਨਾਂ ਸੋਹਣੇ ਜਿਹੇ ਗੀਤਾਂ ਨੂੰ ਇੰਜੋਏ ਕਰਨਾ ਮੈਂ ਹੁਣੇ ਵਾਪਿਸ ਆਈ।

जी रघुवर तो बहुत बहुत स्वागत है जी थोड़ा थोड़े अपने चाहते रेडियो स्टेशन रेडियो ब्रसोनी 101.1 FM ते जी ਤੁਸੀਂ ਬਣੇ ਹੋਏ ਹੋ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬ੍ਰਸੋਨੀ 101 FM ਤੇ ਚਰਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ ਦੇਖੋ ਰਣਬੀਰ ਕਪੂਰ ਦੀਆਂ ਮੂਵੀਜ਼ ਦੀ ਜਦੋਂ ਜਦੋਂ ਗੱਲ ਹੋਊਗੀ ਤਾਂ ਇਹ ਨਹੀਂ ਹੋ ਸਕਦਾ ਕਿ ਬਰਫੀ ਫਿਲਮ ਦੀ ਗੱਲ ਨਾ ਹੋਵੇ ਬਰਫੀ ਨੇ ਹੀ ਸਾਬਿਤ ਕੀਤਾ ਸੀ ਰਣਬੀਰ ਦੀ ਕਾਮੇਡੀ ਅਤੇ ਇਮੋਸ਼ਨਸ ਦਾ ਰੇਂਜ ਦੇਖੋ ਮਤਲਬ ਪਿਛਲੀਆਂ ਫਿਲਮਾਂ ਤੋਂ ਜੋ ਅੱਗੇ ਵਧੀਆ ਨਾ ਤਾਂ ਰਣਵੀਰ ਨੇ ਬਰਫੀ ਵਿੱਚ ਮਰਫੀ ਦਾ ਕਿਰਦਾਰ ਨਿਭਾ ਕੇ ਇੱਕ ਵਾਰ ਫਿਰ ਖੁਦ ਨੂੰ ਚੁਣੌਤੀ ਦਿੱਤੀ ਸੀ ਫਿਲਮ ਵਿੱਚ ਉਹਨਾਂ ਦਾ ਕਿਰਦਾਰ ਬੋਲ ਅਤੇ ਸੁਣ ਨਹੀਂ ਸਕਦਾ ਫਿਰ ਵੀ ਰਣਵੀਰ ਨੇ ਬੋਡੀ ਲੈਂਗੁਏਜ ਅਤੇ ਐਕਸਪ੍ਰੈਸ਼ਨ ਨਾਲ ਸਭ ਦਾ ਦਿਲ ਜਿੱਤ ਲਿਆ ਇਸ ਫਿਲਮ ਦੇ ਲਈ ਵੀ ਉਹਨਾਂ ਨੂੰ ਫਿਲਮ ਫੇਅਰ ਦਾ ਬੈਸਟ ਐਕਟਰ ਅਵਾਰਡ ਮਿਲਿਆ ਸੀ ਹਾਲਾਂਕਿ ਇਸ ਦੇ ਵਿੱਚ ਨੋ ਡਾਊਟ ਪ੍ਰਿਯੰਕਾ ਚੋਪੜਾ ਨੇ ਵੀ ਸ਼ਾਨਦਾਰ ਕੰਮ ਕੀਤਾ

ਇਹ ਫਿਲਮਾਂ ਬਾਰੇ ਤਾਂ ਮੈਂ ਤੁਹਾਨੂੰ ਦੱਸਦਾ ਹੈਗਾ ਹੁਣ ਵੇਲਾ ਹੋ ਚੁੱਕਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਪਰ ਜਾਂਦੇ ਜਾਂਦੇ ਇੱਕ ਹੋਰ ਦੱਸਣਾ ਉਹਨੂੰ ਭੁੱਲ ਨਹੀਂ ਸਕਦੇ ਉਹ ਹੈ ਜੀ ਐਨੀਮਲ 2023 ਵਿੱਚ ਆਈ ਸੰਦੀਪ ਰੈਡੀ ਵਾਂਗਾ ਦੀ ਐਨੀਮਲ ਨੇ ਰਣਵੀਰ ਦੀ ਸਟਾਰ ਇਮੇਜ ਵਿੱਚ ਸਭ ਤੋਂ ਵੱਡਾ ਬਦਲਾਅ ਕੀਤਾ ਫਿਲਮ ਵਿੱਚ ਉਹਨਾਂ ਨੇ ਰਣਵਿਜੇ ਸਿੰਘ ਬਲਵੀਰ ਦਾ ਕਿਰਦਾਰ ਨਿਭਾਇਆ ਜੋ ਬੇਹੱਦ ਹਿੰਸਕ ਆਕਰਮਕ ਅਤੇ ਜਟਿਲ ਵਿਅਕਤਿਤਵ ਦਾ ਕਿਰਦਾਰ ਹੈਗਾ ਤੇ ਸਭ ਨੇ ਆਈ ਐਮ ਸ਼ੋਰ ਦੇਖੀ ਹੋਈ ਐਨੀਮਲ ਸਭ ਨੂੰ ਯਾਦ ਆ ਗਿਆ ਹੋਣਾ ਤਾਂ ਕਾਫੀ ਪਸੰਦ ਕੀਤਾ ਗਿਆ ਹੁਣ ਐਨੀਮਲ ਪਾਰਕ ਦਾ ਇੰਤਜ਼ਾਰ ਸਭ ਕਰ ਰਹੇ ਹੈਗੇ ਨੇ ਪਰ ਫਿਲਹਾਲ ਉਸ ਤੋਂ ਪਹਿਲਾਂ ਤੁਸੀਂ ਇਹਨਾਂ ਗੀਤਾਂ ਨੂੰ ਇੰਜੋਏ ਕਰ ਲਿਆ ਇੱਕ ਅੱਧ ਹੋਰ ਕਰ ਲਓ ਕਿਉਂਕਿ ਮੇਲਾ ਵੇਲਾ ਹੋ ਚੁੱਕਿਆ ਤੁਹਾਨੂੰ ਟਾਟਾ ਬਾਏ ਬਾਏ ਕਹਿਣ ਦਾ ਪਰ ਹਾਂ ਵਾਅਦਾ ਹੀ ਕਰਕੇ ਚੱਲੀਏ ਕਿ ਕੱਲ੍ਹ ਜ਼ਰੂਰ ਕਰਾਂਗੇ ਮੁਲਾਕਾਤ ਰੱਖੋ ਆਪਣਾ ਖਿਆਲ ਸਤਿ ਸ਼੍ਰੀ ਅਕਾਲ ਮਿਲਣਾ ਕਿਵੇਂ ਆ ਰੇਡੀ ਬ੍ਰਿਸਵਾਨੀ 101 ਸਾਡਾ ਫੇਸਬੁੱਕ ਪੇਜ ਹੈ ਜੀ ਤੇ brisawani@brisawani.com ਸਾਡੀ ਈਮੇਲ ਆਈਡੀ ਹੈ ਜ਼ਰੀਏ ਜਿਹੜਾ ਵੀ ਅਪਣਾਉਣਾ ਉਹ ਅਪਣਾਓ ਸਾਡਾ ਜੁੜਦੇ ਜ਼ਰੂਰ ਰਹੋ ਕੱਲ੍ਹ ਕਰਦੇ ਮੁਲਾਕਾਤ ਰੱਖੋ ਆਪਣਾ ਖਿਆਲ ਸਤਿ ਸ਼੍ਰੀ ਅਕਾਲ

ਨਵੀਂ ਕੁਈਨਜ਼ਲੈਂਡ ਸਰਕਾਰ 4000 ਹੈਕਟੇਅਰ ਤੋਂ ਵੀ ਵੱਧ ਜ਼ਮੀਨ ਰਿਹਾਇਸ਼ ਲਈ ਉਪਲਬਧ ਕਰਵਾ ਰਹੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੀ ਹੈ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ, ਆਥੋਰਾਈਜ਼ਡ ਬਾਈ ਦਾ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ। ਵਧੇਰੇ ਕਿਫਾਇਤੀ ਰਿਹਾਇਸ਼ ਦੀ ਸ਼ੁਰੂਆਤ ਵਧੇਰੇ ਘਰਾਂ ਦੀ ਉਪਲਬਧਤਾ ਨਾਲ ਹੁੰਦੀ ਹੈ। ਇਸੇ ਲਈ ਨਵੀਂ ਕੁਈਨਜ਼ਲੈਂਡ ਸਰਕਾਰ ਬੁਨਿਆਦੀ ਢਾਂਚੇ ਵਿੱਚ $2 ਬਿਲੀਅਨ ਦਾ ਨਿਵੇਸ਼ ਕਰ ਰਹੀ ਹੈ ਤਾਂ ਜੋ ਕੁਈਨਜ਼ਲੈਂਡ ਭਰ ਵਿੱਚ 98,000 ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲਿਆ ਜਾ ਸਕੇ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਈਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ, ਆਥੋਰਾਈਜ਼ਡ ਬਾਈ ਦਾ ਕੁਈਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।

0: वधेरे किफायती रिहायश की शुरुआत वधेरे घरां दी उपलब्धता नाल हुंदी है। इसे लई नवी क्वींसलैंड सरकार बुनियादी ढांचे विच $2 बिलियन का निवेश कर रही है ਤਾਂ ਜੋ ਕੁਇਨਜ਼ਲੈਂਡ ਭਰ ਵਿੱਚ 98,000 ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲਿਆ ਜਾ ਸਕੇ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਇਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਆਥੋਰਾਈਜ਼ਡ ਬਾਈ ਦਾ ਕੁਇਨਜ਼ਲੈਂਡ ਗਵਰਨਮੈਂਟ
1: ਬ੍ਰਿਸਬੇਨ ਵਿੱਚ ਹਰ ਸਾਲ ਜੰਗਲਾਂ ਵਿੱਚ ਅੱਗ ਲੱਗਦੀ ਹੈ। ਇਹ ਤੁਹਾਡੇ ਪਰਿਵਾਰ ਅਤੇ ਘਰ ਨੂੰ ਤਿਆਰ ਕਰਨ ਦਾ ਸਮਾਂ ਹੈ। ਜੰਗਲ ਦੀ ਅੱਗ ਤੋਂ ਬਚਾਵ ਦੀ ਯੋਜਨਾ ਬਣਾਓ ਤਾਂ ਜੇ ਹਰ ਕੋਈ ਜਾਣ ਸਕੇ ਕਿ ਕੀ ਕਰਨਾ ਹੈ। ਆਪਣੇ ਪਰਿਵਾਰ ਲਈ ਲੋੜੀਂਦੀਆਂ ਸਾਰੀ ਜ਼ਰੂਰੀ ਚੀਜ਼ਾਂ ਨਾਲ ਘਰ ਛੱਡ ਕੇ ਜਾਣ ਵਾਲੀ ਕਿੱਟ ਬਣਾਓ। ਅੱਗ ਦੇ ਖਤਰੇ ਦੇ ਦਰਜਿਆਂ ਦੀ ਜਾਂਚ ਕਰੋ ਅਤੇ ਜੰਗਲ ਦੀ ਅੱਗ ਦੀਆਂ ਚੇਤਾਵਨੀਆਂ ਨੂੰ ਸੁਣੋ। ਹੋਰ ਜਾਣੋ, ਬੁਸ਼ ਫਾਇਰ ਸਰਵਾਈਵਰ ਪਲਾਨ ਦੀ ਪਾਲ ਕਰੋ। ਕੁਇਨਜ਼ਲੈਂਡ ਸਰਕਾਰ ਬ੍ਰਿਸਬੇਨ ਦੁਆਰਾ।

0: ਸ਼ੂਟਰ ਕਾਲੋ ਨੂੰ ਪਹਿਲੇ ਗਾਣੇ ਤੋਂ ਹੀ ਪਹਿਚਾਣ ਮਿਲ ਗਈ ਸੀ, ਬੱਚੇ ਬੱਚੇ ਨੂੰ ਪਤਾ ਲੱਗ ਗਿਆ ਸੀ ਕਿ ਪੰਜਾਬ ਵਿੱਚ ਕੋਈ ਸ਼ੂਟਰ ਕਾਲੋ ਨਾਮ ਦਾ ਵੀ ਬੰਦਾ ਹੈ।
1: ਹਾਂਜੀ ਵੈਲਕਮ ਬੈਕ ਜੀ, ਵੈਲਕਮ ਬੈਕ, ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀਓ ਵਿਸਵਾਨੀ ਵੰਸਰੋਂ ਆ ਰਹੇ ਤੇ ਚਾਰ ਚੇ ਸੰਦੇਸ਼ ਅਲੱਗ ਦੇ ਨਾਲ ਬਣੇ ਹੋਏ। ਤਾਂ ਦੇਖੋ ਰਣਬੀਰ ਕਪੂਰ ਨੇ ਡੈਬਿਊ ਕੀਤਾ ਸੀ, ਤੁਸੀਂ ਗੈਸ ਲਗਾ ਲਿਆ ਹੋਣਾ ਬਿਲਕੁਲ ਸਹੀ, ਉਹ ਚਾਵਲ ਵਾਲਾ ਸੀਨ ਵੀ ਯਾਦ ਆ ਗਿਆ ਹੁਣ ਸਾਵਰੀਆ ਦੇ ਨਾਲ। ਤਾਂ ਰਣਬੀਰ ਕਪੂਰ ਨੇ ਨਾ ਸਾਲ 2027 ਵਿੱਚ ਡੈਬਿਊ ਕੀਤਾ ਸੀ ਸੰਚੀ ਲੀਲਾ ਬੰਸਾਲੀ ਦੀ ਇਹ ਫਿਲਮ ਸੀਗੀ ਜਿਵੇਂ ਹੁਣੇ ਦੱਸੀ ਸਾਵਰੀਆ। ਬਾਲੀਵੁੱਡ ਵਿੱਚ ਕਦਮ ਰੱਖਿਆ ਇਸ ਮੂਵੀ ਦੇ ਨਾਲ, ਤਾਂ ਫਿਲਮ ਨਾ ਬਾਕਸ ਆਫਿਸ ਤੇ ਖਾਸ ਕਮਾਲ ਨਹੀਂ ਕਰ ਪਾਈ, ਪਰ ਰਣਬੀਰ ਦੇ ਚੌਕਲੇਟੀ ਅਤੇ ਮਾਸੂਮ ਅੰਦਾਜ਼ ਨੇ ਦਰਸ਼ਕਾਂ ਦਾ ਧਿਆਨ ਜ਼ਰੂਰ ਖਿੱਚ ਲਿਆ ਸੀ। ਇਸ ਤੋਂ ਬਾਅਦ ਐਕਟਰ ਨੇ ਲਗਾਤਾਰ ਵੱਖ ਵੱਖ ਤਰ੍ਹਾਂ ਦੇ ਕਿਰਦਾਰਾਂ ਦੇ ਨਾਲ ਖੁਦ ਨੂੰ ਸਾਬਿਤ ਕੀਤਾ ਅਤੇ ਹੌਲੀ ਹੌਲੀ ਉਹਨਾਂ ਦਾ ਸੀਨ ਸਕਰੀਨ ਇਮੇਜ ਵੀ ਬਦਲਦੀ ਹੀ ਗਈ। ਰਣਬੀਰ ਕਪੂਰ ਦੇ ਕਰੀਅਰ ਵਿੱਚ ਨਾ ਕੁਝ ਫਿਲਮਾਂ ਅਜਿਹੀਆਂ ਰਹੀਆਂ ਹੈਗੀਆਂ ਨੇ ਜਿਨ੍ਹਾਂ ਨੇ ਸਿਰਫ ਉਹਨਾਂ ਦੀ ਫਿਲਮੋਗ੍ਰਾਫੀ ਨਹੀਂ ਬਦਲੀ ਬਲਕਿ ਬਤੌਰ ਸਟਾਰ ਉਹਨਾਂ ਦੀ ਪਹਿਚਾਣ ਨੂੰ ਵੀ ਨਵਾਂ ਰੂਪ ਦਿੱਤਾ। ਰੌਕ ਸਟਾਰ ਤੇ ਜਨੂਨ ਰੌਕ ਸਟਾਰ ਤੋਂ ਲੈ ਕੇ ਐਨੀਮਲ ਦੇ ਹਿੰਸਕ ਅਤੇ ਜਟਿਲ ਕਿਰਦਾਰ ਤੱਕ ਰਣਬੀਰ ਨੇ ਕਈ ਅਲੱਗ ਰੰਗ ਦਿਖਾਏ ਨੇ ਸਾਨੂੰ।

जी रघुवर फिर तो बहुत बहुत स्वागत है जी थोड़ा थोड़े अपने चाहते रेडियो स्टेशन रेडियो ब्रिसानी 101.1 FM ते जी ਤੁਸੀਂ ਬਣੇ ਹੋਏ ਹੋ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀਓ ਬ੍ਰਿਸਾਨੀ 101.1 FM ਤੇ ਚਰਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ ਦੇਖੋ ਰਣਬੀਰ ਕਪੂਰ ਦੀਆਂ ਮੂਵੀਜ਼ ਦੀ ਜਦੋਂ ਜਦੋਂ ਗੱਲ ਹੋਊਗੀ ਤਾਂ ਇਹ ਨਹੀਂ ਹੋ ਸਕਦਾ ਕਿ ਬਰਫੀ ਫਿਲਮ ਦੀ ਗੱਲ ਨਾ ਹੋਵੇ ਬਰਫੀ ਨੇ ਇਹੀ ਸਾਬਿਤ ਕੀਤਾ ਸੀ ਰਣਬੀਰ ਦੀ ਕਾਮੇਡੀ ਅਤੇ ਇਮੋਸ਼ਨਸ ਦਾ ਰੇਂਜ ਦੇਖੋ ਮਤਲਬ ਪਿਛਲੀਆਂ ਫਿਲਮਾਂ ਤੋਂ ਜੋ ਅੱਗੇ ਵਧੀਆ ਨਾ ਤਾਂ ਰਣਬੀਰ ਨੇ ਬਰਫੀ ਵਿੱਚ ਮਰਫੀ ਦਾ ਕਿਰਦਾਰ ਨਿਭਾ ਕੇ ਇੱਕ ਵਾਰ ਫਿਰ ਖੁਦ ਨੂੰ ਚੁਣੌਤੀ ਦਿੱਤੀ ਸੀ ਫਿਲਮ ਵਿੱਚ ਉਹਨਾਂ ਦਾ ਕਿਰਦਾਰ ਬੋਲ ਅਤੇ ਸੁਣ ਨਹੀਂ ਸਕਦਾ ਫਿਰ ਵੀ ਰਣਬੀਰ ਨੇ ਬੋਡੀ ਲੈਂਗੁਏਜ ਅਤੇ ਐਕਸਪ੍ਰੈਸ਼ਨ ਨਾਲ ਸਭ ਦਾ ਦਿਲ ਜਿੱਤ ਲਿਆ ਇਸ ਫਿਲਮ ਦੇ ਲਈ ਵੀ ਉਹਨਾਂ ਨੂੰ ਫਿਲਮ ਫਿਰ ਦਾ ਬੈਸਟ ਐਕਟਰ ਅਵਾਰਡ ਮਿਲਿਆ ਸੀ ਹਾਲਾਂਕਿ ਇਸ ਦੇ ਵਿੱਚ ਨੋ ਡਾਊਟ ਪ੍ਰਿਯੰਕਾ ਚੋਪੜਾ ਨੇ ਵੀ ਸ਼ਾਨਦਾਰ ਕੰਮ ਕੀਤਾ

ਫਿਲਮਾਂ ਬਾਰੇ ਤਾਂ ਮੈਂ ਤੁਹਾਨੂੰ ਦੱਸਦਾ ਹੈਗਾ ਹੁਣ ਵੇਲਾ ਹੋ ਚੁੱਕਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਪਰ ਜਾਂਦੇ ਜਾਂਦੇ ਇੱਕ ਹੋਰ ਦੱਸਣਾ ਉਹਨੂੰ ਭੁੱਲ ਨਹੀਂ ਸਕਦੇ ਉਹ ਹੈ ਜੀ ਐਨੀਮਲ 2023 ਵਿੱਚ ਆਈ ਸੰਦੀਪ ਰੈਡੀ ਵਾਂਗਾ ਦੀ ਐਨੀਮਲ ਨੇ ਰਣਵੀਰ ਦੀ ਸਟਾਰ ਇਮੇਜ ਵਿੱਚ ਸਭ ਤੋਂ ਵੱਡਾ ਬਦਲਾਅ ਕੀਤਾ ਫਿਲਮ ਵਿੱਚ ਉਹਨਾਂ ਨੇ ਰਣਵਿਜੇ ਸਿੰਘ ਬਲਵੀਰ ਦਾ ਕਿਰਦਾਰ ਨਿਭਾਇਆ ਜੋ ਬੇਹੱਦ ਹਿੰਸਕ ਆਕਰਮਕ ਅਤੇ ਜਟਿਲ ਵਿਅਕਤਿਤਵ ਦਾ ਕਿਰਦਾਰ ਹੈਗਾ ਤੇ ਸਭ ਨੇ ਆਈਮ ਸ਼ੋਰ ਦੇਖੀ ਹੋਈ ਐਨੀਮਲ ਸਭ ਨੂੰ ਯਾਦ ਆ ਗਿਆ ਹੋਣਾ ਤਾਂ ਕਾਫੀ ਪਸੰਦ ਕੀਤਾ ਗਿਆ ਹੁਣ ਐਨੀਮਲ ਪਾਰਕ ਦਾ ਇੰਤਜ਼ਾਰ ਸਭ ਕਰ ਰਹੇ ਹੈਗੇ ਨੇ ਪਰ ਫਿਲਹਾਲ ਉਸ ਤੋਂ ਪਹਿਲਾਂ ਤੁਸੀਂ ਇਹਨਾਂ ਗੀਤਾਂ ਨੂੰ ਇੰਜੋਏ ਕਰ ਲਿਆ ਇਕਾਦ ਹੋਰ ਕਰ ਲਓ ਕਿਉਂਕਿ ਮੇਲਾ ਵੇਲਾ ਹੋ ਚੁੱਕਿਆ ਤੁਹਾਨੂੰ ਟਾਟਾ ਬਾਏ ਬਾਏ ਕਹਿਣ ਦਾ ਪਰ ਹਾਂ ਵਾਅਦਾ ਹੀ ਕਰਕੇ ਚੱਲੀਏ ਕਿ ਕੱਲ੍ਹ ਜ਼ਰੂਰ ਕਰਾਂਗੇ ਮੁਲਾਕਾਤ ਰੱਖੋ ਆਪਣਾ ਖਿਆਲ ਸਤਿ ਸ਼੍ਰੀ ਅਕਾਲ ਮਿਲਦਾ ਕਿਵੇਂ ਹੈ ਰੇਡੀ ਬ੍ਰਿਸਵਾਨੀ 101 ਸਾਡਾ ਫੇਸਬੁੱਕ ਪੇਜ ਹੈ ਜੀ ਅਤੇ brisawani@brisawani.com ਸਾਡੀ ਈਮੇਲ ਆਈ ਡੀ ਹੈ ਜ਼ਰੀਏ ਜਿਹੜਾ ਵੀ ਅਪਣਾਉਣਾ ਉਹ ਅਪਣਾਓ ਸਾਡਾ ਜੁੜਦੇ ਜ਼ਰੂਰ ਰਹੋ ਕੱਲ੍ਹ ਕਰਦੇ ਮੁਲਾਕਾਤ ਰੱਖੋ ਆਪਣਾ ਖਿਆਲ ਸਤਿ ਸ਼੍ਰੀ ਅਕਾਲ